ਅੱਜ ਸਿੰਘ ਸਲਾਮਤ ਹੋ ਕੇ ਨਾ ਸ਼ੀਸ਼ੇ ਕੀ ਚਾਸਰ ਹਮ ਲੋਕ ਪਤਾ ਨੀ ਲੱਗੀ ਸ਼ੀਸ਼ੇ ਤਰਫ ਤੱਕ ਪਤਾ ਨੁਝ ਪਤਾ ਔਰ ਤਾਂ ਲੱਗੀ ਜੀ ਕਸ ਪ੍ਰੋਗਰਾਮ ਤੋਂ ਨਾ ਸੁਣ ਆ ਖੁਆਸ਼ ਹੋ ਕੇ ਨਾ ਅੱਲਾ ਅਹਿਮਦ ਸਿੰਘ احمد دی وقت جما آواز اوری کنا اوری غوگونا بان که احمد دا خبر تما اور مینوال بے وری خا دس کار بہو کما بازار تا بدار شی مو چکم جا کہ میاں خرسی گی غیلہ بچو شروع باسم احمد تبو مچ دا گورا منگم پسین کے میاں راونی سا